0: ਵਿਚਾਰ ਵਟਾਂਦਰਾ ਕੀਤਾ। ਆਪਣੇ ਸਾਂਝੇ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਵਿਚਕਾਰ ਮਿੱਤਰਤਾ ਨਾ ਸਿਰਫ਼ ਮਜ਼ਬੂਤ ਏ ਸਗੋਂ ਭਵਿੱਖ ਮੁਖੀ ਵੀ ਏ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਾਈਪ੍ਰਸ ਤੋਂ ਭਾਰਤ ਵਿਚ ਨਿਵੇਸ਼ ਲਗਭਗ ਦੁੱਗਣਾ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਨਾਲ ਕਈ ਨਵੀਆਂ ਸੰਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਨੇ ਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਵਧਿਆ ਹੈ।
1: ਭਾਰਤ ਔਰ ਸਾਈਪ੍ਰਸ ਦੀ ਮਿੱਤਰਤਾ ਮਜ਼ਬੂਤ ਵੀ ਹੈ ਔਰ ਫਿਊਚਰਿਸਟਿਕ ਵੀ ਹੈ। ਲੋਕਤੰਤਰ ਔਰ ਰੂਲ ਆਫ ਲਾ ਜੈਸੇ ਮੂਲਿਓ ਮੈਂ ਸਾਝਾ ਵਿਸ਼ਵਾਸ ਹਮਾਰੀ ਸਾਝੇਦਾਰੀ ਕੇ ਆਧਾਰ ਹੈ। ਹਮ ਸਭੀ ਦੇਸ਼ੋ ਕੀ ਸੰਪ੍ਰਭੂਤਾ ਔਰ ਖੇਤਰੀ ਅਖੰਡਤਾ ਕਾ ਸਨਮਾਨ ਕਰਤੇ ਹੈ। ਭਾਰਤ ਇਨ ਸਿਧਾਂਤੋ ਕੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਆਗੇ ਵੀ ਰਹੇਗਾ।
0: ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਅਗਲੇ 5 ਸਾਲਾਂ ਵਿਚ ਨਿਵੇਸ਼ ਪ੍ਰਵਾਹ ਨੂੰ ਦੁਬਾਰਾ ਦੁੱਗਣਾ ਕਰਨ ਦਾ ਟੀਚਾ ਰੱਖਦੇ ਨੇ। ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਈਪ੍ਰਸ ਨਾਲ ਰੱਖਿਆ ਸਹਿਯੋਗ ਵੀ ਵਧਿਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਤੇ ਦਹਿਸ਼ਤਗਰਦੀ ਵਿਰੋਧੀ ਖੇਤਰਾਂ ਵਿਚ ਸਹਿਯੋਗ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 26 ਮਈ ਨੂੰ ਨਵੀਂ ਦਿੱਲੀ ਚ ਹੋਏਗੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੇ ਸਦੇ ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੁਮੋਟੋਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੀਟਿੰਗ ਵਿਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੁਤੰਤਰ ਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਲਈ ਕੁਆਡ ਦੇ ਦ੍ਰਿਸ਼ਟੀਕੋਣ ਮੁਤਾਬਿਕ ਕੁਆਡ ਵਿਦੇਸ਼ ਮੰਤਰੀ ਤਰਜੀਹੀ ਖੇਤਰਾਂ ਵਿਚ ਸਹਿਯੋਗ ਵਧਾਉਣ ਅਤੇ ਕੁਆਡ ਪਹਿਲਗਦੀਆਂ ਤੇ ਪ੍ਰਗਤੀ ਦਾ ਜਾਇਜ਼ਾ ਲੈਣ ਤੇ ਚਰਚਾ ਕਰਨਗੇ। ਹਿੰਦ ਪ੍ਰਸ਼ਾਂਤ ਖੇਤਰ ਵਿਚ ਹਾਲੀਆ ਗਤੀਵਿਧੀਆਂ ਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੇ ਦੁਵੱਲੇ ਮੀਟਿੰਗਾਂ ਕਰਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਏ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਐਸ ਟੀ ਦੇਵੀ ਗੌੜਾ, ਕੇਂਦਰੀ ਮੰਤਰੀ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਗਲੇ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਮੈਂਬਰਾਂ ਵਿਚ ਸ਼ਾਮਲ ਨੇ। ਆਂਧਰਾ ਪ੍ਰਦੇਸ਼, ਗੁਜਰਾਤ ਤੇ ਕਰਨਾਟਕਾ ਵਿਚ 4-4 ਸੀਟਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ 3-3 ਸੀਟਾਂ, ਝਾਰਖੰਡ ਵਿਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਵਿਚ 1-1 ਸੀਟ ਖਾਲੀ ਹੋ ਜਾਏਗੀ। ਕਮਿਸ਼ਨ ਮੁਤਾਬਿਕ ਨੋਟੀਫਿਕੇਸ਼ਨ ਅਗਲੇ ਮਹੀਨੇ ਦੀ 1 ਤਰੀਕ ਨੂੰ ਜਾਰੀ ਕੀਤਾ ਜਾਏਗਾ ਤੇ 18 ਜੂਨ ਨੂੰ ਵੋਟਿੰਗ ਹੋਏਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਕਮਿਸ਼ਨ ਨੇ ਮਹਾਰਾਸ਼ਟਰ ਤੇ ਤਮਿਲਨਾਡੂ ਵਿਚ 1-1 ਸੀਟ ਲਈ ਰਾਜ ਸਭਾ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ। ਇਹ ਸੀਟਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੁਨੀਤਰਾ ਜੀ ਪਵਾਰ ਅਤੇ AIADMK ਦੇ ਸੰਸਦ ਮੈਂਬਰ CV ਸ਼ਨਮੁਗਮ ਵੱਲੋਂ ਖਾਲੀ ਕੀਤੀਆਂ ਗਈਆਂ ਨੇ, ਜੋ ਹਾਲ ਹੀ ਵਿਚ ਰਾਜ ਵਿਧਾਨ ਸਭਾ ਲਈ ਚੁਣੇ ਗਏ ਨੇ। ਜ਼ਿਮਨੀ ਚੋਣ ਵੀ ਅਗਲੇ ਮਹੀਨੇ ਦੀ 18 ਤਰੀਕ ਨੂੰ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨੂੰ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਵਿਆਪਕ ਖੇਤਰੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅੱਜ ਨਵੀਂ ਦਿੱਲੀ ਵਿਚ ਸਰਹੱਦੀ ਸੁਰੱਖਿਆ ਬਲ BSF ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਕਈ ਕਮਜ਼ੋਰੀਆਂ ਅਤੇ ਚੁਣੌਤੀਆਂ ਦੇ ਬਾਵਜੂਦ ਬਲ ਨੇ ਦੇਸ਼ ਦੇ ਮਾਣ ਨੂੰ ਲਗਾਤਾਰ ਬਣਾਈ ਰੱਖਿਆ ਹੈ। ਸ੍ਰੀ ਸ਼ਾਹ ਨੇ ਉਭਰ ਰਹੇ ਸੁਰੱਖਿਆ ਖਤਰਾ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿਚ ਗੈਰ ਕਾਨੂੰਨੀ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਕਲੀ ਕਰੰਸੀ ਦਾ ਚਲਨ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਿਲ ਏ। ਗ੍ਰਹਿ ਮੰਤਰੀ ਨੇ ਵਧੇਰੇ ਏਕੀਕ੍ਰਿਤ ਅਤੇ ਵਿਆਪਕ ਸੁਰੱਖਿਆ ਢਾਂਚੇ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜ ਪੁਲਿਸ, ਕੇਂਦਰੀ ਹਥਿਆਰਬੰਦ ਬਲਾਂ, ਖੁਫੀਆ ਏਜੰਸੀਆਂ ਤੇ ਸਥਾਨਕ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਦੇਖਿਆ।
1: ਪਦਮ ਵਿਭੂਸ਼ਣ KF ਰੁਸਤਮ ਜੀ ਕੇ ਨੇਤ੍ਰਤਵ ਮੇ BSF ਕੀ ਸਥਾਪਨਾ ਹੋਈ ਔਰ ਜਬ ਸੇ BSF ਕੀ ਸਥਾਪਨਾ ਹੋਈ ਹੈ ਸੈਂਡ ਸੈਂਡ BSF ਨੇ ਪੂਰੇ ਦੇਸ਼ ਕੋ ਸੀਮਾਓਂ ਕੀ ਸੁਰੱਖਿਆ ਕੇ ਬਾਰੇ ਮੇ ਸੁਨਿਸ਼ਚਿਤ ਸੁਰੱਖਿਆ ਕਰਕਰ ਨਿਸ਼ਚਿੰਤ ਕਰਨੇ ਕਾ ਕਾਮ ਸੀਮਾ ਸੁਰੱਖਿਆ ਬਲ ਕੇ ਜਵਾਨੋਂ ਨੇ ਕੀਆ ਹੈ ਇਸ ਕੀ ਬੁਰੀ ਬੁਰੀ ਪ੍ਰਸ਼ੰਸਾ ਕਰਤਾ ਹੈ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਆਰਜੀ ਜਲੰਧਰ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਿਲ ਇਕ ਨੈਟਵਰਕ ਦਾ ਪਰਦਾਫਾਸ਼ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਏ। ਬਾਂਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਏ ਕਿ ਮੁੱਖ ਮੁਲਜ਼ਮ ਸੌਰਵ ਵਿਸ਼ਵਾਸ ਉਸ ਮਾਲਕਲ, ਜੋ ਕਿ ਬਾਂਗਲਾਦੇਸ਼ ਤੋਂ ਆਇਆ ਸੀ, ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੀ ਭੁੱਲਰ ਨੇ ਕਿਹਾ ਕਿ ਕਿਉਂਕਿ ਅੰਤਰਰਾਸ਼ਟਰੀ ਸੰਬੰਧ ਨੇ, ਇਸ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਗਈ ਏ। ਸਾਈਬਰ ਕ੍ਰਾਈਮ ਬਿਊਰੋ ਦੀ ਟੀਮ

0: ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਉਹ ਵੱਖ ਵੱਖ ਫੇਸਬੁੱਕ ਗਰੁੱਪਸ ਰਾਹੀਂ ਈਮੇਲ ਖਾਤਿਆਂ ਦੀ ਖਰੀਦੋ ਫਰੋਖਤ ਕਰਦਾ ਸੀ। ਕਰੀਬ 300 ਜੀਮੇਲ ਖਾਤੇ ਹਾਸਿਲ ਕੀਤੇ ਗਏ ਨੇ, ਜਿਨ੍ਹਾਂ ਵਿਚੋਂ 219 ਖਾਤੇ ਬੰਗਲਾਦੇਸ਼ ਸਥਿਤ ਇਕ ਵਿਅਕਤੀ ਨੂੰ ਵੇਚੇ ਗਏ ਸਨ। ਇਹ ਖਾਤੇ ਬਾਅਦ ਵਿਚ ਪਾਕਿਸਤਾਨ ਆਧਾਰਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ ਤੇ ਉਨ੍ਹਾਂ ਦੀ ਵਰਤੋਂ ਬੰਬ ਦੀ ਧਮਕੀ ਵਾਲੇ ਈਮੇਲ ਭੇਜਣ ਤੇ ਹੋਰ ਗੈਰ ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ।
1: ਬੌਮ ਥ੍ਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨ ਨੂੰ, ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਉਹਦਾ ਨਾਮ ਹੈਗਾ ਸੌਰਵ ਵਿਸ਼ਵਾਸ ਏਰੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪ ਯੂਜ਼ ਕੀਤੇ ਗਏ ਇਹਨਾਂ ਵੱਲੋਂ, 300 ਜੀਮੇਲ ਅਕਾਊਂਟਸ ਜਿਹੜੇ ਪਰਚੇਜ਼ ਕੀਤੇ ਗਏ ਔਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਜੋ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
0: ਕਈ CPU ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 352 ਜੀਮੇਲ ID ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਫੇਜ਼ਾ ਵਾਲੀਅਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿਚ ਸ਼ਾਮਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਤੇ ਨੌਜਵਾਨਾਂ ਵਿਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਕੇਂਦਰੀ ਰੇਲ, ਸੂਚਨਾ ਤਕਨਾਲੋਜੀ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਤੋਂ ਰਾਜਸਥਾਨ ਦੇ 2 ਦਿਨਾਂ ਦੌਰੇ ਤੇ ਨੇ। ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਲਈ 20 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯਾਤਰੀਆਂ ਨੂੰ ਹੁਣ ਬਿਹਤਰ ਯਾਤਰਾ ਸਹੂਲਤ ਤੇ ਵਧੀ ਹੋਈ ਬੈਠਣ ਦੀ ਸਮਰੱਥਾ ਮਿਲੇਗੀ। ਇਸ ਮੌਕੇ ਤੇ ਸ੍ਰੀ ਵੈਸ਼ਨਵ ਨੇ ਭਗਤ ਕੀ ਕੋਠੀ ਵਿਖੇ ਵੰਦੇ ਭਾਰਤ ਸਲੀਪਰ ਕੋਚ ਵਰਕਸ਼ਾਪ ਦੇ ਦੂਜੇ ਪੜਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜੈਸਲਮੇਰ ਸਟੇਸ਼ਨ ਤੇ ਨਵੇਂ ਬਣੇ ਕੋਚ ਕੇਅਰ ਕੰਪਲੈਕਸ ਦਾ ਵਰਚੁਅਲੀ ਉਦਘਾਟਨ ਵੀ ਕੀਤਾ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਭਾਰਤ ਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ VSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਥਾਣਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਿਲ ਨਸਬਤ ਦਾ ਪਰਦਾਫਾਸ਼ ਕੀਤਾ ਹੈ। ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है, खबरों के साथ मैं कौनैन हैदर। पहले इस वक्त की खास खास खबरें। वजीर आजम नरेंद्र मोदी ने नई दिल्ली में कुब्रुस के सदर निकोस क्रिस्टोडोलाइडस के साथ दो तरफा बातचीत की। उन्होंने कहा कि भारत और कुब्रुस का मकसद अगले 5 साल में सरमायाकारी को दोगुना करना है। इंतखाबी कमीशन ने अगले माह की 18 तारीख को 10 रियासतों की 24 राज्यसभा सीटों के लिए इंतखाबात का ऐलान किया है। दिल्ली हाई कोर्ट ने UAPA केस में उमर खालिद को 3 दिन की उबूरी जमानत दे दी है। IMD ने उत्तर प्रदेश, मध्य प्रदेश और विदर्भ में शदीद गर्मी के पेश नजर कल तक के लिए रेड अलर्ट जारी किया है। और IPL क्रिकेट में आज शाम हैदराबाद में सनराइजर्स हैदराबाद का मुकाबला रॉयल चैलेंजर्स बेंगलुरु से होगा। भारत और कुब्रुस ने आज नई दिल्ली में मुख्तलिफ मैदानों में एक दूसरे के साथ बहुत से मुआहदे किए हैं, जिनमें दहशतगर्दी की रोकथाम से मुतालिक एक मुश्तरका वर्किंग ग्रुप का क्याम, इख्तिरा और टेक्नोलॉजी, आला तालीम तहकीक और सकाफती तआवुन शामिल हैं। वजीर आजम नरेंद्र मोदी ने आज बहुत से शोबों में दो तरफा तआवुन को मुस्तहकम बनाने के बारे में कुब्रुस के सदर निकोस क्रिस्टोडोलाइडस के साथ बातचीत की। दोनों रहनुमाओं ने कसीर मुल्की फोरमों में तआवुन समेत इलाकाई और आलमी अहमियत के मामलात

0: ਉਹਦੀ ਸਰਫੇਸ ਸੀ 130 ਯਾਨੀ ਅਤੇ ਪੀਨਟ ਸਾਈਜ਼ ਸੀ ਸਾਈਜ਼ਿੰਗ ਅਤੇ ਪੇਸਟ ਲੈਣਾ ਉਸ ਯਾਨੀ ਨਿਮਸਿਕ ਲੈਣਾ ਅਤੇ ਬ੍ਰਸ਼ ਬਹੁਤ ਠੀਕ ਬਸਤਾ
1: ਮੈਂ ਇੱਕ ਸ਼ਿਮੋ ਮਿਤਾ ਮਰ ਗੁਸ਼ਿੰਸ ਪੈਜੋ
0: ਕਸਾ ਬ੍ਰਸ਼ ਮੈਂ ਮੰਗਾਤੇ ਦੂਸਰਾ ਅਤੇ ਫਲੋਸ ਫਲੋਸ ਉਸ ਬਾਦੇ ਹਾ ਮੈਂ ਮੈਕਸਿਮਮ ਗਾ ਅਤੇ ਅਗਰ ਰਿਕਮੈਂਡ ਬਣਾ ਕਾ ਤੋ ਫਲੋਸਿੰਗ ਅੰਬਾ ਵਾਸ਼ਿੰਗ ਜੋ ਫਲੋਸਿੰਗ ਸਟੀ ਵਿੱਚ ਜਨ ਕਾ ਤੋ ਗਾਜ਼ ਬ੍ਰਸ਼ ਸਫਾਈ ਮੇ ਛਮੇ ਤੰਗਾ ਜਗਨ ਅਤੀ ਬ੍ਰਸ਼ ਲਿਪ ਚਮਨ ਦੇ ਉਦੀ ਜਗਨ ਕਲੀਨ ਬਚੇ ਉਦੀ ਸੰਗਤ ਫਲੋਸਿੰਗ ਅਤਸ ਫਲੋਸਿੰਗ ਜਸਟ ਦਗਾ ਹ ਦਗਾ ਯੂਜ਼ ਬਚਾ
1: ਕੁਤਪਾ ਨਾ ਮਹਿਸ਼ ਕਸਾ
0: ਤਾ ਅਤਸ ਕਿਉਂਕਿ ਯਾ ਤੋ ਅਤ ਇੰਟਰ ਡੈਂਟਲ ਬ੍ਰਸ਼ ਜਗਨ ਅਤੀ ਸੋ ਬਾਰ ਅੰਗੀ ਸੇ ਅਨੋ ਬਾਰ ਸੋ ਨੀ ਸੇ ਬਾਰ ਪਨ ਸਪੇਸ ਦੇ ਯਾ ਨਾ ਉਦੀ ਆ ਚਖਨੀ ਬ੍ਰਸ਼ ਪਰ ਫੋਮੋਸ਼ਨ ਯਾ ਨਾ ਅਤਸ ਫਲੋਸ ਯੂਜ਼ ਬਾ ਵਾਸ਼ਿੰਗ ਉਦੋ ਸੇ ਅਤੀ ਦਾ ਨੋ ਜ਼ਾਨ ਵਨ ਖਤੇ ਉਦਨਾ ਸੋ ਬਾਰ ਨੀ ਸੇ ਅਨੋ ਉਦੋਂ ਸਾਫ ਬਸ ਤਾਂ ਚਿੰਜੋ
1: ਕਸਾ ਜੀ
0: ਤੂੰ ਨਾ ਜੈਸੇ ਅਤਸ ਫਲੋਸ ਜੇ ਕਾ ਅਤਸ ਬੰਦ ਜ਼ਾਨ ਵਨ ਚੋ ਸੋ ਨਾ ਜ਼ਾਨ ਵਨ ਚ ਖਤ ਪਚਿੰਗ ਅਤਸ ਸੋਸ਼ਿੰਗ ਯੂਜ਼ ਬਦ ਦੇ ਸੋਸ਼ਿੰਗ ਯੂਜ਼ ਮੇ ਬਾ ਵਾਸ਼ਿੰਗ ਸੋਸ਼ਿੰਗ ਸਾਈਜ਼ ਪੁਛੋ ਅੰਚਿੰ ਸੋਸ਼ਿੰਗ ਸਾਈਜ਼ ਪੁਛੋ ਪਨਾ ਉਦਿਆਂ ਨਾ ਜ਼ਾਨ ਪਨਾ ਬਿੰਗ ਚਿੰ ਮਗਰ ਉਦੀ ਸਾਈਜ਼ ਪੁਛੋ ਬਸ ਤਾਂ ਚਿੰ ਅਤਸ ਨੀ ਸੋ ਬਾਰ ਹਚਿੰ ਉਦੋਸ ਯੰਗ ਅਤਾਂ ਬਾਰ ਬਾਰ ਯੰਗ ਇਰੀਟੇਟ ਚੈਨ ਯੰਗ ਅਤਸ ਯੰਗ ਸੋਸ਼ਿੰਗ ਤੰਦਾ ਬੰਦੋਸੇ ਉਦਿਆਂ ਨਾ ਅਤੀ ਰੁਸਪਾ ਜੁਸ਼ਿੰ ਸੋ ਬਾਰ ਗਿੰਸੇ ਨਾ ਅਤੀ ਰੁਸਪਾ ਇਨ ਇਰਿਵਰਸਿਬਲ ਦੰਚਾ ਮਨ ਯੰਗ ਦਨ ਮਲ ਦਨ ਮਾਨਾ ਉਦਿਆਂ ਕਿ ਸਪੇਸ ਨੂੰ ਸੇ ਬਾਰ ਨਾ ਉਦਿਆਂ ਨਾ ਯੰਗ ਕੈਵਿਟੀ ਛਾ ਯਾ ਰੁਸੂਲ ਬਿਆਂ ਸਟਾਰਟ ਹਚਿੰ ਚਾਨਾ ਅਤਸ ਸੋਸ਼ਿੰਗ ਸੋਸ਼ਿੰਗ ਯੂਜ਼ ਮੀ ਬਚਾ ਚਾਨਾ ਤੀਸਰਾ ਤਰੀਕਾ ਮਤਾ ਆਉਂਚਿੰ ਅਤਸ ਦਾ ਸੋ ਨਾ ਅਤਸ ਸਫਾਈ ਜਾਤ ਗਮਸ ਮਾ ਅਤਸ ਸਫਾਈ ਜਾਤ ਮਤਿਲ ਚੇ ਖਚੀ ਕੇ ਜਸ਼ਿੰ ਦੇ ਹਾਂ ਤਾਂ ਖਿਆ ਨਾ ਟੀਮਾ ਉਨੂ ਦੇ ਨਾ ਉਨੂ ਜਸ਼ਿੰ ਚਾਨਾ ਕਾ ਤੋ ਅਤਸ ਟੰਗ ਸਕ੍ਰੇਪਰਸ ਯੂਜ਼ ਬਾ ਗੋਸ਼ਿੰ ਟੰਗ ਕਲੀਨਰ ਯੂਜ਼ ਬਾ ਗੋਸ਼ਿੰ ਕਿਉਂਕਿ ਟਾਂ ਇੱਕ ਅਤੀ ਅਤਸ ਨੋਰਮਲ ਇਸਤਾਨਾ ਕਾ ਤੋ ਸ਼ਿਸ਼ੇ ਅਤਸ ਜ਼ੁਸਤਾਨਾ ਕਾ ਤੋ ਗਾਸ ਸੁਜੇ ਸੱਚੇ ਸਭਾ ਮੇ ਤਾਂ ਉਜ਼ੁਨੀ ਕਰਕੋ ਲੈ ਅਸ਼ਿਲਦਾ ਨੋ ਚਿਲ ਚੇ ਗੋਈ ਕਾ ਛਨ ਉਦੇ ਨੂੰ ਗੰਦਗੀ ਜਮਾ ਸੋ ਸੋ ਚਿੰ ਉਦੇ ਨੂੰ ਫੰਗਸ ਸੋ ਸੋ ਚਿੰ ਕਿਉਂਕਿ ਖਚੀ ਕੇ ਮਨ ਪੂਰਾ ਗ੍ਰੀਨ ਕੋਟਿੰਗ ਹੁੰਦਾ ਨਾ ਚਿੰ ਦੂ ਗਾਸ ਸੁਚ ਕੋ ਜ਼ਿਆਦਾ ਬ੍ਰਸ਼ ਤਾਂ ਮੇ ਤਾਂ ਸੱਚੇ ਸਭਾ ਮੇ ਤਾਂ ਉਦੁਨ ਲਹ ਚਿੰ ਛਨ ਇਸ ਲਈ ਹਮੇਸ਼ਾ ਅਤਸ ਕਲੀਟੰਗ ਸਕ੍ਰੀਪਰ ਯਾ ਕਲੀਨਰ ਯੂਜ਼ ਬਾ ਗੋਸ਼ਿੰ
1: ਕਸੇ ਜੁਨੀਅਰਸ ਮਨ ਫੇਸ ਪਾ ਬਸ ਮਨ ਸਾ ਜੁਗਾ ਦੀ ਸੋ ਸਫਾਈ ਬੇ ਤਰੀਕਾ ਕਿਮੋ ਦੁ ਖਾ ਜੁਗਾ ਗਾਂ ਨੁ ਨਾ ਤੇਸ ਨਾ ਤਿਲ ਚੇ ਨਾ ਸਾ ਜਕ ਪਰ ਗੋਸ਼ਿੰ ਚੁਕ ਸੋ ਨਾ ਸਾ ਜਕ ਪਰ ਗੋਸ਼ਿੰ ਚੁਕ ਬ੍ਰਸ਼ ਤੰ ਮੀ ਆ ਰਸ ਤਰੀਕਾ ਮੋਲਸ ਨੀ ਛਾ ਨਾ ਜੁ ਹੈ ਜੁਗਾ ਤੇਸ ਗਾ ਚੁਕ ਜ਼ਾਂ ਚਿਕ ਜ਼ਾਰ ਗੋਸ਼ਿੰ ਹੈ ਜੁ ਹੈਲਦੀ ਡਾਈਟ ਦੇ ਤੰ ਗਾ ਚੁਕ ਜ਼ਾਂ ਚਿੰਗ ਤੇਸ ਦੋਨ ਮਰ ਗੋਸ਼ਿੰ ਗਾਸ ਬਸੇ ਨਾ ਤੀ ਸੋ ਫਨੁਕ ਯਾ ਦੀਆਂ ਗਾ ਚੁਸ ਨਾ ਤੇਸ ਜ਼ਾਂ ਕਾ ਤੋ ਅਵਾਇਡ ਬਾਰ ਗੋਸ਼ਿੰ ਮਿਜ਼ਾਰ ਗੋਸ਼ਿੰ ਗਾਸ ਬਸੇ ਨਾ ਤੀ ਸੋ ਕਾ ਅਸਰ ਚੁਕ ਇਸ ਫੇਸ ਪਾ ਬਸੇ ਮੋਲ ਨਾ ਬਖਸ਼
0: ਓ ਜੁ ਛਾ ਨਾ ਗਾ ਤੋ ਨਾ ਤਾ ਤੀ ਦਖਨ ਲਾਈਫ ਸਟਾਈਲ ਤਾਂ ਨਾ ਕਾ ਤੋ ਨਾ ਤੀ ਮਨ ਜ਼ਖਨ ਉਰਲ ਨਾ ਤੇ ਜ਼ਾਂ ਪਲਤਾ ਨਾ ਕਾ ਤੋ ਨਾ ਤੀ ਪੂਰਾ ਜ਼ਾਂ ਬਖੋਰਾਂ ਸਟੇਕ ਕੀ ਸੁਨ ਸੋ ਦਰੇ ਸਟੇਕ ਕੀ ਸੁਨ ਸੋ ਐਸਿਡਿਕ ਸੁਨ ਸੋ ਛਾ ਨਾ ਉਦੋਂ ਇਸ ਡੈਮੇਜ ਨਾ ਤੀ ਸੁਨ ਜ਼ਿਆਦਾ ਬਚੇ ਛਾ ਨਾ ਤੇ ਜੈਸੇ ਨਾ ਤੇ ਨੋਰਮਲ ਸਨੈਕਸ ਹੈ ਤੇ ਯਾ ਨਾ ਤੇ ਸ਼ਿਕਾਨੁਕ ਐਸਿਡ ਯੋ ਡਰਿੰਕਸ ਜ਼ਿਆਦਾ ਤੁੰਦੇ ਦੂਸ਼ੀ ਹੈ ਚਿੰਸੂ ਜ਼ਬਨ ਸਭ ਕੁਝ ਉਦੋਂ ਨਾ ਸਨੈਕਸ ਨਾ ਸ਼ੂਗਰ ਹੋਤਾ ਸ਼ੂਗਰ ਇਸ ਮਨ ਨਾ ਤੀ ਬੈਕਟੀਰੀਅਲ ਗ੍ਰੋਥ ਜ਼ਿਆਦਾ ਹਚੂ ਚਿੰਸ ਨਾ ਤੇ ਜ਼ਬਦ ਖਾਰਾ ਜ਼ਾਨਾ ਸੋ ਅਜ਼ਰ ਮੋ ਮਜ਼ਰੇ ਨੋਰਮਲ ਛਾ ਨਾ ਬੈਕਟੀਰੀਅਲ ਮਤਲਬ ਮੇਨ ਸ਼ੂਗਰ ਇਨਸੂਕ ਉਦੀ ਕਾ ਤੀ ਬੈਕਟੀਰੀਆ ਗ੍ਰੋਥ ਪਹਿ ਜਲਦੀ ਹਚਿੰ ਚੁਕ ਛਾ ਨਾ ਹਮੇਸ਼ਾ ਅਤੇਸ ਗਾਂ ਐਸਿਡਿਕ ਉਦੋਂ ਅਵਾਇਡ ਬਚਾ ਐਸਿਡਿਕ ਡਰਿੰਕਸ ਨਾ ਤਾ ਇਤਨਾ ਅਵਾਇਡ ਨਾ ਬਾਈਨ ਮੇਤ ਜਿਤਨਾ ਹੋ ਸਕੇ ਰਾਈ ਤੇਨਾ ਐਸਿਡਿਕ ਜਿਨਾ ਡਰਿੰਕਸ ਸਭ ਕਮ ਬਚਾ ਦੁਨਾ ਸਨੈਕ ਜੋ ਜਹਾਨਾ ਤੇ ਉਹ ਅਰਲ ਅਤੇਸ ਤਨਾ ਅਧੀ ਪੇਰੈਂਟਿੰਗ ਇਸ ਚੀ ਵੇਨੂ ਜਹਾਨਾ ਤੇ ਫਰੁੰਦਨ ਮਚਿਕ ਨਾ ਪਹਿਲਾ ਗੁਮਾ ਸਨੈਕਸ ਖੋਸਾਂ ਦੇ ਚੋਕਲੇਟ ਮਨ ਰਾਂਸ ਤੇ ਸਪਾਸ ਹੋਂ ਜੇ ਫਰੁੰਨਾ ਅਤੇਸ
1: ਸਨੈਕਸ
0: ਚੋਕਲੇਟ ਤਾਂ ਗਾਂ ਗਾਂ ਮਾ ਕੋਈ ਸੋਨਾ ਖਤੇ ਖਤੇ پورا فرونی دخنی اتس او ارالتان کتو دخن کیس مامو رپورٹ اونت نتی فرسای
1: کسا
0: چانا کو پہلا نا سو سخت دخن چوتی ان کے ویٹی چن رول ان زو سکھیرت چانا او سو شوگری گا سنیک زو سٹیکی چیز اون پھل اوائڈ بچا چانا کا تو گنتس ڈائٹ کھچی گون چن جیسے ملک سو ملک ملک ہمیشہ اتے فرون لتان چ پوشن مل چاتی کیلشیم چن جو کیلشیم اس گاتی فرونی سون دن ما دنا ہیلپ بچن کیلشیم مین مین اتی رسپا سای فلا سو سای فلا فن کے ان اس لیے اتا ہمیشہ فرسا نا سو ان کا تو اورجن تان چا دونا جیسے اونچن اس نیچرل جیسے اتے اس گانو وٹامن سی ہوتا وٹامن سی اس گاتی چ جو گم سی جیسے گاسو سو نا کشاخ بین مات یا ਉਦੋਂ ਸਭ ਕੰਮ ਬਚਨ ਸਿਟਰਿਕ ਐਸਿਡ ਹੋ ਚਿੰਦੇ ਦੂਸ ਨਾਤੀ ਸੋਈ ਦਿਨ ਗਮ ਸਿਖਰਾ ਬਿਨ ਚਾਂਦਨ ਕੰਮ ਬਚਨ ਚੁੱਕੇ ਦੁਨ ਨਾਤੇ ਸਲੈਂਚਾ ਗਾ ਨੈਚੁਰਲ ਫਰੂਟ ਇਨ ਦੁਨ ਨੋ ਲੈਂਚਾ ਸਟੀਕੀ ਯਾ ਦਿਨ ਸੁਨਾ ਖਤ ਪੀਜ ਗੁਜ ਉਸ ਤਖਨ ਉਰ ਜ਼ਨ ਬੁਖਾਨ ਤੋ ਸੁਨ ਸੋ ਦੇ ਉਦੋਂ ਅਵਾਇਡ ਬਚਾ ਛਾਨਾ ਗਤ ਦੁਨ ਨਾਤਾ ਸੁਨ ਹਾ ਦਿਨ ਇਸ ਸਾ ਜਸਨ ਅਤੇ ਟੈਬੇਕੋ ਜ਼ਰਤ ਨਾਤੀ ਟੈਬੇਕੋ ਸਮੋਕਿੰਗ ਟੈਬੇਕੋ ਜ਼ਰਤ ਉਦੋਂ ਅਤੀ ਮਤਲਬ
1: ਪ੍ਰੈਕਟਿਸ
0: ਛਾਨਾ ਪ੍ਰੈ ਯੂੰ ਉਦੇ ਅਤੀ ਮਤਲਬ ਆਮ ਨਹੀਂ ਯੂਜ਼ ਬੈਦ ਉਦੋਂ ਸੱਚੀ ਹਚਿੰ ਜਨ ਨਾ ਕਤੋਂ ਅਤੀ ਗਮ ਸੁਨੇ ਨੋ ਕ ਖਰਾਕ ਰੋ ਚੁਚਾ ਮੈਂ ਜੋ ਦੇਗਾ ਸੁਗਾ ਸੁਚ ਕਿਸ ਬੀਡੀ ਲੈਨੇ ਸਮੋਕਿੰਗ ਬੈਦ ਯਾ ਟੈਬੇਕੋ ਚੂ ਬੈਦ ਦੋਨੇ ਗਮ ਸੁਨੇ ਨੋ ਖਰਾਕ ਰੋ ਚੁਚਾ ਮੈਂ ਜੋ ਖਰਾਕ ਠੀਕ ਬਸ ਡੁਲ ਮਾ ਡੁਲ ਬਨਾ ਚੀ ਹਚਿੰ